0: ko tuan da ga
1: oi yang ma thar ta
0: nga zin no chi ge ngu gu cha chor shu sun a ka de khun lo lo chun de nyang ki waz ga mar ga to mu to shen ne chi ngu gu cha ti li ge la ti ngu ge pe chik ti ra nga ndan do la ma zi yo ne
1: ta zin a che ser ga
0: de ti so ku cha chi o ka ra ni thang ka ngu ne ge nyong nu re cha ra wa chen ge ngu ra ta mo zi re ਮਖੀਜ਼ਰੂੰ ਸਾਮਖੀਰੋ ਵਲਾ ਮਰਗਾਨੋ ਜਾਲਾ ਮਕੁਨ ਛੰਨੇ ਤਮੋ ਕੋਯੋ ਖਾਰਪੰਗ ਔਰਪਜ਼ੋ ਤਾਮ ਨਾ ਮਾਰ ਵਲਾ ਮਾਇਮ ਦੋ ਚੀ ਜੂਰੇ
1: ਤਜ਼ੋਰੀਆ ਲੇਬਦਨ ਦੋਕ
0: ਤਾਂਗੇ ਰੇ ਸੇਮਤੰਗ ਨੀ ਰੇਸ਼ਿਤ ਜਾਵਾਗੋ ਨਾ ਵਲਾ ਮਾਜ਼ਗਿਨ ਦੀ ਇੰਗਰ ਗੋਮਬਾ ਤਾ ਛੰਗ ਚਖਸਾਜ ਗਿਨ ਨਾ ਟਾਵਾ ਚੋਰਾ ਫਾਰਸੀ ਨਬ ਜੰਗੇ ਫਾਰੂ ਤੇ ਸ਼ਿਨ ਸੁਨ ਮਨ ਥਾਮਗ ਤੇਨੀ ਤਾਰ ਸ਼ਿਨ ਸੁਨ ਨੀ ਯਨ ਤਮੋ ਲਾ ਮਾਜ਼ਗਿ ਉਟੀ ਸ਼ਿਮਾ ਮਾਰਗੋ ਕੁੰਬਾ ਜ਼ੰਗੇ ਰੇ ਖਿਲੇਨੀ
1: ਤਾ ਚੰਗ ਮੋਰ ਸ਼ੇਜ਼ਗੋ ਅਖੇ ਦੇਖੂੰਗੇ ਛੇ ਸਰਕਾ
0: ਹੀਨਰ ਹੀਨਰ ਚਚੂ ਲੀਖੂੰਗ ਚੰਗ ਮੇ ਚੂਨਿਆ ਆਲਗ ਸਰਕ ਮੇ ਜੇ ਨਾਜ਼ਕ ਚੂਸ ਯਾ
1: ਤੇ ਲੀਖੂੰਗ ਤੇ ਛੇ ਰੰਗ ਤਗਨਰ ਮੋ
0: ਨੀਰੇ ਤੇ ਜ਼ੇਰਾ ਰਗਾਪੋ ਤੇ ਗੁਜੇ ਮੇਕ ਤਾ ਕੰਤਰ ਹੋ ਜੁਲ ਫਾਲੂੰ ਸ਼ਿਕ ਜੇ ਮੇ ਮੋ ਜੁਲ ਸ਼ਿਕ ਆ ਰੂ ਜੇ ਮੇ ਤਾ ਤੰਗ ਸਾਰ ਚੁਕ ਕੋ ਤੋਂ ਦਗਨ ਦਾ ਗੂ ਅਰ ਨਾ ਮਾ ਵਰਕ ਕੇ ਪਾਈ ਛੇ ਕਾਚ ਕ ਖਤਾ ਚੀਨ
1: ਤਾ ਚੀ ਯਾ ਸਰ ਨੀ ਨ ਮਾਰ ਕੋ
0: ਨੀ ਯਾ ਸਤ
1: ਆ ਦਖ ਤਾ ਯਾ
0: ਕਾਂਤਨੀ ਤੋਂਦਗਨ ਦੇ ਜੀਲੁੰਸ ਗੇ ਗੋ ਕੋਪਾ ਮੇਲਾ
1: ਅਜਿਲਨੀ ਨਾ ਚੁਕਰਾ ਅਲਾਮਾ ਜਨ ਮਾ ਚਾਨੇ ਨ ਮਾਰ ਕੋ ਆਰੋ
0: ਨੀ ਤੇਨ ਦੰਗ ਜੇ ਤਾ ਲਾਮਾ ਨੋ ਮਾ ਜ਼ੁ ਯਾਂਜ਼ ਗ ਸ਼ਤ
1: ਯਾ
0: ਤਾਰ ਕੇ ਚੀ ਨੋ ਮਾਰ ਕਾ ਜ਼ੁਰ ਦੀ ਛੀ ਮਨ ਇਫ ਸਮ ਜੀ ਉਹ ਨ ਮਾਰ ਟਾ ਨੀ ਤਾਂ ਜਿਕ ਤਨ ਦਾ ਆਜ਼ਾਜ਼ ਗ ਮਨ ਚੁੰਕ
1: ਸ਼ਕ ਸ਼ਕ ਲਾਮਾ ਇਨੋ ਕੀ ਲੰਗ ਤੰਗ ਗ ਮੋ
0: ਤੇਰੇ ਚਾਰ ਜਿਨ ਮਾ ਇਨੋ ਖਸੰ ਤੰਗ ਦਰ ਯਾ
1: ਤਜ਼ਨੀ ਯਾ
0: ਤੇ ਇਨ ਜੋਂ ਤਾ ਮਾ ਜ਼ ਗ ਖਿੰ ਜੋਂ
1: ਚੀ ਖਿ ਜਿ ਤਾ ਛੂ ਖੋਰ ਸੰ ਨਰੇ ਟਾ ਕਜੂ ਸੰ ਮਾ ਚਾਰ ਸੰ ਨਰੇ ਯਾ
0: ਸੇਮ ਚੁੰਗ ਦੇਵਾ ਨੀ ਸੇਮ ਲੀ ਯੋਂ ਸੇਮ ਜ਼ੰਗ ਚੁੰ ਗੋ ਯੋਂ ਨੂੰ ਆਖਰ ਮੋ ਚੇ ਯੰਗ ਚੁ ਸ਼ਾਨਾ ਨੀਰ ਜੀਲੂ ਨੇ ਨੋ ਮਨੀਰ ਜੇਲੇ ਨ ਮਾਰ
1: ਤਾ ਖੀ ਨ ਮਾਰ ਓ ਤਨੀ
0: ਤਨੀ ਤਾਂ ਨੀਰ ਚ ਇਨ ਕਾਉ ਯੇ ਦੇਖੋ ਨਾ ਕਵਾ ਚੁਨ ਨ ਨਾ ਤਾ
1: ਜੇ ਮਾਂ ਬੁ ਕੋਂ ਜ਼ ਕਰ ਜੀਵਾ ਨੀ ਤਾ
0: ਆ ਲਿੰਗ ਅਨ ਚੁ ਤੋਂ ਦਗਨ ਦ ਮੋ ਚੇ ਜ਼ ਗਸ਼ੋਂ ਤੰਗ ਤਾਰ ਕੋ ਨਾ ਦਾਜ਼ ਗ ਮਰ ਜਖ ਸੁਯੋ ਨੀ
1: ਛੋਰਾ ਜਿਗ ਰੋ ਗਿਲਾ ਜ਼ ਨ ਮਨਾ
0: ਨੀ ਚੇ ਜ਼ ਗ ਵਾਨ ਮਾ ਟਾ ਛੀਰੀ ਪਿਆਰ ਹੋ ਯੇ ਨਰ
1: ਲਾਬ ਜਿਗ ਜੋ ਤਾਂ ਦੰਗ ਜਿਗ ਮ ਗੋਗਾ
0: ਆ ਛੋ ਦੇਖੁਨ ਦੇ ਮੋ ਇੰਦ ਗਸਾ ਯੋ ਨ ਮਾਰ
1: ਤਾ ਛਿਦ ਗੇ ਗੁਨਰ
0: ਸਾਮਰ ਚੁ ਜ਼ਿਰੁ ਹਸਾਤ ਤੰਗ ਜ਼ਿਗ ਨੀ ਮਖਸੁ ਜ਼ਿਰੁ ਹਸਾਤ ਤੰਗ ਜ਼ਿਗ ਨੰਰਕਾ ਦੇਵਾ ਦੇਨ ਸੁ ਜੋ ਚੋਲਾ ਨਾ ਮਾਖ ਚੋ ਕ ਵਲਾਮਾ ਯੁ ਕਵਾਸ ਤੇ ਜੀ ਸੇ ਨਾ ਲਖਸੋ ਜ਼ਿ ਖਾ ਮਲਨ ਸੇ ਨਾ ਸ਼ਿਰਾ ਜੋ ਜ਼ਿਰ
1: ਛ ਸਿਰ ਕ
0: ਲਖਸੋ ਲਖਸੋ ਸੇ ਕਰ ਸਾ ਚਾਪ ਚਾ ਸਾਂਗੂ ਜਿ ਨੰਦਾ ਜ਼ਿਗ ਰੇ
1: ਤੀ ਨੰਗਰ ਤਾ ਸੁ ਗਰਾ ਸਿਨਿੰਗਰ ਦਾ ਕਾਜਰ ਯਾ
0: ਸਿਨਿੰਗਰ ਦਾ ਸੇਮਚੁੰ ਦੇਵਾ ਗੇ ਸੋਗਰ ਨੀ ਗੋਗਰ ਖਖਸੁਨ ਨੀ ਗਾ ਨਿਆਮ ਗੇਨ ਸੋਗੇ
1: ਛਜ਼ੀ ਖੂਜ਼ ਖੂਜ਼ ਰਸ਼ਰਾ ਤੋਂ ਦੰਦਰ
0: ਓ ਮਾਰ ਗੋ ਚੁੰਮਾ ਯਮ ਨੀ ਗਾ ਅਮੇਮਾ ਯਮ ਨੀ ਗਾ ਮੰਗਮਾ ਉਨ ਸੋ ਕੋ ਜਗਤੰ ਜ਼ਿਨੀ ਯਾ
1: ਦਾ ਜ਼ਨਮਾ ਉਲ ਹਮ ਬਕ
0: ਯੰਗ ਮਾ ਵਾ ਕੇ ਦੇਖੁਨ ਅਰ ਉਚੋ ਗੁਰ ਮਾਰ ਜੁ ਗੁਰ ਮਾਰ ਜੁ ਮਾਪਤੰ ਮਾਪਤੰ ਰ ਉਲਾਮਾਨ ਜਾ ਗੋ ਨੋ ਮਨ ਯੋ ਦਾ ਗੋ ਨ ਮਾਰ ਉਦੋ ਕਾ ਯਬ ਤੰ ਨਾ ਜਾ ਖਾ ਮ ਯੋ ਆ ਕਮਾਨ ਜੋ ਜਿਸ ਯਾ
1: ਜਿਆ ਖਾਤਾ ਯੋਂ ਜਰੇ ਚਾ ਜਿਆ ਸੂਚ ਕਿ ਸੋਨ ਮਨੀ
0: ਤੇ ਤੀਰ ਗਿਰ ਗਾ ਨੰਗ ਨਾ ਖਾਦਗ ਜਿਨੂ ਖਾ ਜੰਗ ਮਲੂ ਨਜ਼ ਕਾ ਨਿੰਗੂ ਜਿਨੂ ਨੀ ਤੋ ਚੁ ਮਚ ਨਜ਼ ਗਾ ਵਾਪ ਤਾ
1: ਛਜ਼ੀ ਚੁੰਗ ਨਾ ਨਿੰਗੂ ਵਾਪ ਤੰ ਥਾ
0: ਆ ਲੈ ਤਾ ਤੋ ਕੋ ਨੀ ਖਾ ਜੰਗ ਰਾ ਮਖ ਚਿਕ ਰਾ ਤੋ ਖਾਂ ਗੇ ਨਾ ਰੰ ਥਾਂ ਰਾ ਮ ਨਾ ਗਮ
1: ਓ ਗੋਰ ਮੁ ਜ਼ਨੀ ਤਾ ਮਾ ਖੋ ਚਿਕ ਖੋ ਨਾ ਚ ਜਿਆ ਖੋ ਰੀ ਰੀ ਤੋ ਨਾ ਰਮ ਉਰੀ ਰੰ ਥੰ ਦਾ ਨ ਮਾਰੇ ਟਾ ਰੰ ਗੇ ਨਿਆ ਨ ਮਾਰ ਕੋ
0: ਹੇ ਮਾ ਦੀ
1: ਆ ਉਹਨਾਂ ਚੀ ਅਜਿਲੋਂ ਮਨੀ ਅਜਮ ਗੋਜ਼ੀ ਨਾ ਮਨੀ
0: ਅਰ ਜੇਰਕ ਤੰਨਾ ਜੇ ਜੋਗਾਰ
1: ਮੇਰਾ ਤੰਗ ਮਾਜ਼ ਕੇ ਤੇ ਚਰਨ ਦੋਲਾ ਮੋ
0: ਤੰਗ ਖਸੂੰ ਸੇਲਾ ਨਾ ਤਾ
1: ਦਾ ਚਾ ਜ਼ਨੀ
0: ਤਾ ਚੰਮਾ ਕਰਵਾ ਦੋ
1: ਖਾਜ਼ੀ ਚੱਕ ਮੇ
0: ਚਾਲਾ ਮਨ ਜੋ ਜੋ ਸ਼ਾਈ ਇੰਗ ਗਮਾਂਜ
1: ਉਈ ਆ ਤਮੋ ਲਾ ਮਾ ਚੰਬੂ ਜ਼ਿਕ
0: ਨਾ ਚਾਇਆ ਜ਼ਿਕ ਮਨ ਚੰਬੂ ਜ਼ਿਨ ਚਾਗ ਚਗੇ ਸ਼ਾਲਾ ਚਰੀ ਯੂੰ ਨਾ ਗਰ
1: ਤਜ਼ੋ ਲਾ ਮਾਜ਼ ਕੇ ਸ਼ਿਆ ਸੁਈ ਨੇ ਨਾ ਰਮ ਖੀ ਗਵਾਰੋ
0: ਅੰਚਾਂ ਨੀ ਖਿਨੋ ਚਿਚੇ ਮਖੀ ਤੋ ਖੀਜੀ ਨਾ ਆ ਲਾਮਾ ਹੀ ਮੰਡਾ ਚਿਚੀ ਖੇ
1: ਯੰਗ ਨੀ ਮਨੀ ਮਖੀ ਗਰੀ
0: ਤਵਲਾ ਮਾ ਮਾਰ ਸਿਰ ਨੀ ਹੋਨਾ ਮਰਜ ਗਸੁ
1: ਮਾਬਜ਼ਨ ਥਾ ਮਾ ਕਾ ਸੂ ਦਵਿੰਦ ਗਜੋ ਵੋ ਚਿਕ ਨਿਆਂ ਗੁ
0: ਵੋ ਕਰ ਚਾਸਾ ਚੋਲੰਗ ਸੇ ਕੋ ਨੰਦ ਸਾਰਚੁਲ ਛਰਚੁਲ ਟੀ ਤੇ ਸਾਉ ਹੀ ਸ਼ਾਨਾ ਹਾਰਚੁਲ ਸਰਚੁਲ ਛੰਮੀ ਨਿਆਮਚੁਲ ਚੋਪਾਰੀ
1: ਤਾ ਦਾ ਖੀ ਜੋ ਰੇ ਟਾ
0: ਚੋ ਚੁੰ ਦ ਸੋ ਜਿਨ ਵਜ਼ੰਗ ਆਜ਼ ਗਰੀ
1: ਵੋ ਤਾ ਵਜ਼ੰਗ ਨਾ ਤਾ ਚੋ ਖਚੋ ਕੁਕ
0: ਚਰਾਵਾ ਚੰਗ ਰੰਗਨੀ ਵਲੀ ਚਾਨਰੀ ਕਾਪਤੇ ਸਾਫ ਚਾਨੋ ਮਨੀ ਸਾਫ ਚਾਨ ਮਾਰੇ ਤਾਰਤਾ ਸਾਫ ਚਾਨੋ ਮਨੀ ਸਾਫ ਚਾਨ ਮਾਰੇ ਸੋਸੀ ਅਮਗੀਲ ਮਖਚਿਗ ਨੂੰ ਮਾਰਤੋ ਦੋਰਚਾ ਸ਼ਾਨਾ ਚੋਪਾਰੇ ਮਨ ਥਤ ਸੋਲ